ਕੀਤਾ ਜਦੋਂ ਮਨੁੱਖ ਨੂੰ ਹੋ ਜਾਏ। ਮੈਂ ਤੀਰਥ ਯਾਤਰਾ ਕੀਤੀ ਏ, ਮੈਂ ਦਾਨੀ ਬੜਾ ਹਾਂ, ਮੈਂ ਸਿਮਰਨ ਭਜਨ ਬੜਾ ਕਰਦਾ ਹਾਂ, ਮੈਂ ਰਹਿਤੀਆ ਹਾਂ, ਫਲਾਨਾ ਅਮਕਾ ਕੁਰਹਿਤੀਆ ਹੈ। ਜਦੋਂ ਇਹ ਗੱਲਾਂ ਹੋ ਜਾਣ ਤੇ ਗੁਰੂ ਸਾਹਿਬ ਜੀ ਨੇ ਇਹਨੂੰ ਹੋਮੈ ਨਹੀਂ ਆਖਿਆ, ਬਿਖ ਨਹੀਂ ਆਖਿਆ, ਅਤ ਨੀਵੀਂ ਗੱਲ ਆਖਿਆ ਹੈ। ਹੋਮੈ ਬਿਖ ਫੈ, ਇਹ ਦੀਰਘ ਰੋਗ ਹੈ ਜੋ ਜਨਮਾਂ ਜਨਮੰਤਰਾਂ ਦਾ ਕਾਰਨ ਤੇ ਮੂਜਬ ਬਣਦਾ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜਗਤ ਉਧਾਰ ਦਾ ਬੀੜਾ ਚੱਕ ਆਪਦਾ ਫਰਜ਼ ਸਮਝ ਜਲਦੇ ਬਲਦੇ ਸੰਸਾਰ ਨੂੰ ਠੰਡਕਾਂ ਤੇ ਖੁਨਕੀਆਂ ਪ੍ਰਦਾਨ ਕਰਨ ਲਈ ਜਦੋਂ ਰਹਿਮਤ ਦਾ ਬੱਦਲ ਘਰ ਘਰ ਦਰ ਦਰ ਜਾ ਵਸਿਆ ਤੇ ਇਸਲਾਮੀ ਦੇਸ਼ਾਂ ਅੰਦਰ ਵੀ ਗਏ, ਮੱਕੇ ਵਿਚ ਗਏ, ਸਾਰੀ ਕਹਾਣੀ ਬਿਵਾਣੀ ਦਾਸਤਾਂ ਵਾਰਦਾਤ ਆਪ ਅਨੇਕਾਂ ਵਾਰੀ ਪੜ੍ਹ ਚੁੱਕੇ ਤੇ ਸੁਣ ਚੁੱਕੇ ਹੋ। ਮੱਕੇ ਦੇ ਹਾਜੀਆਂ ਦੇ ਇਸ ਬੜੇ ਭਾਰੀ ਇਕੱਠ ਅੰਦਰ, ਜੰਮੇ ਗਫੀਰ ਅੰਦਰ, ਮਹਾਨ ਇਕੱਤਰਤਾ ਅੰਦਰ ਕਿਸੇ ਸਾਧਾਰਨ ਬੰਦੇ ਨੇ, ਕਿਸੇ ਜ਼ਿਮੀਦਾਰਾ ਕਰਨ ਵਾਲੇ ਨੇ, ਕਿਸੇ ਦੁਕਾਨਦਾਰ ਨੇ, ਕਿਸੇ ਬਿਜ਼ਨਸਮੈਨ ਨੇ, ਕਿਸੇ ਹੋਰ ਬਾਬੂ ਨੇ, ਕਿਸੇ ਕਲਮ ਦਾ ਕੰਮ ਕਰਨ ਵਾਲੇ, ਕਿਸੇ ਮਕੈਨੀਕਲ ਬੰਦੇ ਨੇ, ਗੁਰੂ ਨਾਨਕ ਦੇਵ ਜੀ ਦੇ ਲੱਤ ਨੇ ਮਾਰੀ, ਠੁੱਡਾ ਨੇ ਮਾਰਿਆ ਤੇ ਦੁਸ਼ਨਾਮ ਨੇ ਦਿੱਤੀ, ਦੁਸ਼ਨਾਮੇ ਨੇ ਗਾਲੀ, ਕੌੜਾ ਬਚਨ ਨੇ ਆਖਿਆ, ਬਲਕਿ ਗੁਰੂ ਨਾਨਕ ਦੇਵ ਆਪ ਨਾਰਾਇਣ ਕਲਾਧਾਰ ਜਗਮੈ ਪਰਵਰੇ, ਜੋ ਆਪ ਹੀ ਪਰਮੇਸ਼ਰ ਦਾ ਸਾਕਸ਼ਾਤਕਾਰ ਸਰੂਪ ਸਨ, ਪਰ ਕਿਉਂਕਿ ਸਾਡੇ ਹਮ ਜਿਨਸ ਬਣ ਕੇ ਆਏ, ਸਾਡੇ ਵਰਗਾ ਮੂੰਹ ਸਿਰ ਨੱਕ ਅੰਗ ਆਜ਼ਾ ਬਾਡੀ ਪੈਕਰ ਮੁਜੱਸਮਾ ਲੈ ਕੇ ਆਏ। ਮੈਂ ਯਤਨ ਕਰਦਾ ਹਾਂ ਪੰਜ ਪੰਜ ਛੇ ਛੇ ਸ਼ਬਦ ਕਹਿਣ ਦੇ, ਇੰਤਖਾਬ ਤੁਹਾਡਾ ਆਪਣਾ ਹੋਵੇਗਾ, ਚੁਣਾਓ ਆਪ ਨੇ ਕਰਨਾ ਹੈ। ਕਿਉਂਕਿ ਸਾਡੇ ਉਹ ਹਮ ਸ਼ਕਲ ਸਨ, ਹਮ ਜਿਨਸ ਸਨ, ਪਸ਼ੂ ਪੰਛੀ ਹਮ ਜਿਨਸਾਂ ਨੂੰ ਪਛਾਣ ਲੈਂਦੇ ਨੇ, ਪਰ ਮਨੁੱਖ ਨੇ ਜਦੋਂ ਪਰਮੇਸ਼ਰ ਹਮ ਜਿਨਸ ਬਣ ਕੇ ਆਇਆ ਤੇ ਨਹੀਂ ਪਹਿਚਾਣੇ, ਤੇ ਜੋ ਪਹਿਚਾਣ ਕੀਤੀ ਉਹਨੂੰ ਬਾਬੇ ਨੇ ਆਪ ਹੀ ਆਪਣੀ ਕਲਮ ਨਾਲ ਕਲਮਬੰਦ ਕੀਤਾ ਤੇ ਅਮੁੱਲ ਸ਼ਬਦ ਭੰਡਾਰ ਵਿਚ ਦਰਜ ਕੀਤਾ ਹੈ। ਜਾਨਵਰ ਆਪਣੇ ਹਮਜਿਨਸ ਨੂੰ ਪਛਾਣ ਲੈਂਦੇ। ਇਕ ਬੜੇ ਦਾਨੇ ਫਾਰਸੀ ਦੇ ਲਿਖਾਰੀ ਮਹਾਂਪੁਰਸ਼ ਲਿਖਦੇ ਨੇ, ਤਾਇਰ ਹਮਜਿਨਸ ਬਹਮਜਿਨਸ ਪਰਵਾਸ ਪਰਸ਼ਿਨ, ਤਾਇਰ ਹਮਜਿਨਸ, ਤਾਇਰ ਮੈਨੇ ਪੰਛੀ ਜਾਨਵਰ ਬਰਡ, ਤਾਇਰ ਹਮਜਿਨਸ ਬਹਮਜਿਨਸ ਪਰਵਾਸ ਕਬੂਤਰ ਬਾ ਕਬੂਤਰ ਬਾਜ਼ ਬਾਬਾਸ, ਆਪਣੇ ਹਮਜਿਨਸਾਂ ਚ ਰਲ ਕੇ ਪਛਾਣ ਕੇ ਇਹ ਚੋਗਾਂ ਚੋਗਦੇ ਤੇ ਪਰਵਾਜ਼ਾਂ ਲਗਾਉਂਦੇ ਤੇ ਉਡਾਰੀਆਂ ਲਾਉਂਦੇ, ਕਬੂਤਰ ਕਬੂਤਰਾਂ ਵਿਚ ਬਾਜ਼ ਬਾਜ਼ਾਂ ਵਿਚ। ਇਹ ਜਾਨਵਰ ਤਾਂ ਆਪਣੇ ਹਮਜਿਨਸਾਂ ਨੂੰ ਪਛਾਣ ਲੈਂਦੇ, ਲੇਕਿਨ ਮਨੁੱਖ ਦੀ ਇਕ ਦੇਰੀਨਾ ਖਾਹਿਸ਼ ਸੀ ਕਿ ਵਾਹਿਗੁਰੂ ਕਿਤੇ ਮੇਰੇ ਵਰਗਾ ਬਣ ਕੇ ਆ ਜਾਏ, ਕਿਉਂਕਿ ਅੱਗੇ ਕਈ ਹੋਰ ਸਰੂਪਾਂ ਵਿਚ ਪਰਮੇਸ਼ਰ ਆਇਆ ਪਛਾਣਿਆ ਨਹੀਂ ਗਿਆ। ਜੇ ਮੇਰੇ ਜਿਹਾ ਬਣ ਕੇ ਆ ਜਾਏ ਤੇ ਫਿਰ ਮੈਂ ਪਹਿਚਾਣ ਲਵਾਂ, ਜਾਣ ਲਵਾਂ। ਜਦੋਂ ਆਪ ਨਾਰਾਇਣ ਮਨੁੱਖ ਸੂਰਤ ਸ਼ਕਲ ਧਾਰ ਕੇ ਆਏ ਤੇ ਸਾਡੀ ਪਛਾਣ ਇਹ ਸੀ, ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਕੋਈ ਕਹੇ ਭੂਤਨਾ, ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ। ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਦਮੀ ਵੀ ਨਹੀਂ ਸਮਝਿਆ, ਇਹ ਫਿਊ ਕੋਈ ਆਖੇ ਆਦਮੀ ਨਾਨਕ ਵਿਚਾਰਾ, ਮੈਨੂੰ ਤੇ ਸਾਰਿਆਂ ਨੇ ਬੰਦਾ ਵੀ ਨਹੀਂ ਸਮਝਿਆ, ਭੂਤਨਾ ਬੇਤਾਲਾ ਹੀ ਸਮਝਦੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਅਟਲ ਸੱਚਾਈ ਦਰਜ ਹੈ ਕਿ ਅਸੀਂ ਆਪਣੇ ਹਮਜਿਨਸ ਪਰਮਾਤਮਾ ਨੂੰ ਜੋ ਪਹਿਚਾਣ ਕੀਤੀ ਉਹ ਦਰਸਾਉਂਦੇ ਨੇ, ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਸੀ ਕਿ ਅਗਲੀ ਸਤਰ ਵਿਚ ਪਿਆ ਦੀਵਾਨਾ ਸਾਹ ਕਾ ਨਾਨਕ ਬੌਰਾਨਾ, ਤਾਂ ਗੁਰੂ ਸਾਹਿਬ ਜੀ ਦੇ ਜਿਸ ਨੇ ਠੁੱਡਾ ਮਾਰਿਆ ਉਹ ਸ਼ਖਸ ਹੈ ਜਿਹਨੇ ਕਦੀ ਪੰਜ ਨਮਾਜ਼ਾਂ ਵਿਚੋਂ ਇਕ ਵੀ ਕਜ਼ਾ ਨਹੀਂ ਕੀਤੀ, ਜਿਹਨੇ ਸਾਰੇ ਰੋਜ਼ਿਆਂ ਵਿਚੋਂ ਕੋਈ ਰੋਜ਼ਾ ਤਿਆਗਿਆ ਨਹੀਂ, ਜੋ ਜ਼ਿਆਫਤਾਂ ਜ਼ਕਾਤਾਂ ਨਮਾਜ਼ਾਂ ਰੋਜ਼ੇ ਹੱਜ ਹਜ਼ੂਰੀਆਂ ਦਾ ਦਾਅਵੇਦਾਰ ਹੈ ਤੇ ਧਾਰਮਿਕ ਬੰਦਿਆਂ ਦਾ
ਜਥੇਦਾਰ ਆਗੂ ਜਿਸ ਵੇਲੇ ਫਕੀਰਾਨਾ ਲਿਬਾਸ ਅੰਦਰ ਗੁਰੂ ਸਾਹਿਬ ਜੀ ਨੂੰ ਸਜਦਾ ਗਾਹੇ ਹਜ਼ਰਤ ਖਲਾਕ ਦੁਨੀਆਂ ਦੇ ਜਿਸ ਕੋਨੇ ਅੰਦਰ ਮੁਸਲਮਾਨ ਭਰਾ ਵਸਦਾ ਏ ਉਹਦੇ ਸਜਦੇ ਦੀ ਥਾਂ ਸਜਦਾ ਗਾਹੇ ਹਜ਼ਰਤ ਖਲਾਕ ਇਸ ਸਾਰੀ ਖਲਕਤ ਦੇ ਨਮਸਕਾਰ ਕਰਨ ਵਾਲਾ ਕੇਂਦਰ ਮੱਕਾ ਮੁਅੱਜ਼ਮਾ ਕਾਬਾ ਉਧਰ ਪੈਰ ਕਰਕੇ ਇੱਕ ਫਕੀਰ ਨੂੰ ਲੇਟਿਆਂ ਵੇਖਿਆ ਤੇ ਕੋਈ ਆਮ ਕੰਮ ਕਰਨ ਵਾਲਾ ਬੰਦਾ ਨਹੀਂ ਤੌਖਲੇ ਵਿਚ ਆਇਆ ਉਹ ਪੁਰਸ਼ ਜਰ ਨਾ ਸਕਿਆ ਚੱਲ ਨਾ ਸਕਿਆ ਬਰਦਾਸ਼ਤ ਨਾ ਕਰ ਸਕਿਆ ਜਿਹਨੇ ਸਾਰੀ ਉਮਰ ਜਦ ਤੋਂ ਹੋਸ਼ ਸੰਭਾਲੀ ਏ ਧਾਰਮਿਕ ਰਸੂਮਾਤ ਅਦਾ ਕੀਤੀਆਂ ਨੇ ਅਤੇ ਕਦੀ ਕੋਈ ਕਜ਼ਾ ਨਹੀਂ ਕੀਤੀ ਗੱਲ ਜੋ ਸਾਰਿਆਂ ਵਿਚੋਂ ਸਿਰਕੱਢ ਸਰਮੌਰ ਨਿਕਲਵਾਂ ਟੌਪ ਆਫ ਦੀ ਲਿਸਟ ਐਸੇ ਉਚੇਚੇ ਜੀਵਨ ਵਾਲਾ ਧਾਰਮਿਕ ਬੰਦਾ ਹੈ ਬਾਬੇ ਦੇ ਠੁੱਡਾ ਮਾਰਦਾ ਹੈ ਇੱਥੇ ਹੀ ਇਕਤਫਾ ਨਹੀਂ ਅੰਦਰਲਾ ਸਾੜਾ ਅੰਦਰਲਾ ਬੋਝ ਬਾਰੇ ਗਰਾਂ ਕਲੇਜੇ ਤੇ ਜ਼ਹਿਰ ਜੋ ਸੀ ਉਹਨੂੰ ਸ਼ਬਦਾਂ ਦਾ ਰੂਪ ਦੇ ਕੇ ਜ਼ੁਬਾਨ ਦਰਾਜ਼ੀ ਵੀ ਕਰਦਾ ਹੈ ਭਾਈ ਗੁਰਦਾਸ ਜੀ ਨੇ ਇਸ ਹਕੀਕਤ ਨੂੰ ਆਪਣੀ ਕਲਮ ਨਾਲ ਕਲਮਬੰਦ ਕਰਦਿਆਂ ਹੋਇਆ ਆਖਿਆ ਹੈ ਜੀਵਨ ਮਾਰੀ ਲੱਤ ਦੀ ਕੋਈ ਪੰਜਾਬ ਤੋਂ ਗਿਆ ਹੋਇਆ ਬੰਦਾ ਸੀ ਜਾਂ ਇਹਦੇ ਵੱਡੇ ਵਡੇਰੇ ਕਿਉਂਕਿ ਜੀਵਨ ਕੋਈ ਅਰਬੀ ਦਾ ਨਾਂ ਨਹੀਂ ਪੰਜਾਬ ਦਾ ਹੀ ਨਾਂ ਜਾਪਦਾ ਜਿਵੇਂ ਹੁਣ ਕਈ ਪੁਸ਼ਤਾਂ ਬਾਹਰਲੇ ਦੇਸ਼ਾਂ ਚ ਬਸ ਜਾਵਣ ਦਾਸ ਇੰਗਲੈਂਡ ਗਏ ਮਹਾਰਾਜਾ ਦਲੀਪ ਸਿੰਘ ਦੇ ਉਸਦੇ ਅੰਤਮ ਸਥਾਨ ਦੀ ਜ਼ਿਆਰਤ ਲਈ ਗਏ ਤਾਂ ਉਹਦੇ ਸਾਹਿਬਜ਼ਾਦੇ ਦਾ ਨਾਂ ਉਥੇ ਅਲੈਗਜ਼ੈਂਡਰ ਲਿਖਿਆ ਹੋਇਆ ਸੀ ਉਸਦੇ ਘਰਵਾਲੀ ਦਾ ਨਾਂ ਪੰਬਾ ਲਿਖਿਆ ਹੋਇਆ ਸੀ ਪਰ ਉਹ ਗਏ ਤੇ ਪੰਜਾਬ ਦੇ ਸੰਤਾਂ ਮੁੰਡ ਤਾਂ ਪੰਜਾਬ ਹੀ ਸੀ ਇਉਂ ਕੁਛ ਪ੍ਰਤੀਤ ਹੁੰਦਾ ਹੈ ਸੋਚਣ ਨਾਲ ਕਿ ਮਹਾਰਾਜ ਦੇ ਮੱਕੇ ਵਿਚ ਠੁੱਡਾ ਮਾਰਨ ਵਾਲਾ ਬੰਦਾ ਜਾਂ ਉਸਦੇ ਵੱਡੇ ਵਡੇਰੇ ਇਧਰੋਂ ਹੀ ਪੰਜਾਬ ਵੱਲੋਂ ਗਏ ਹੋਣਗੇ ਜਦੋਂ ਬਾਬਾ ਗਿਆ ਤੋ ਜੀਵਨ ਮਾਰੀ ਲੱਤ ਦੀ ਕੋਈ ਸਾਧਾਰਨ ਕੰਮ ਕਰਨ ਵਾਲਾ ਬੰਦਾ ਨਹੀਂ ਧਰਮ ਵਿਚ ਪਰਪੱਕ ਤੇ ਹੋਰਨਾਂ ਨੂੰ ਇਧਰ ਤੋਰਨ ਵਾਲਾ ਰਾਹਬਰ ਰਹਿਨਮਾ ਗਾਈਡ ਆਗੂ ਜੀਵਨ ਮਾਰੀ ਲੱਤ ਦੀ ਇਹ ਤਾਂ ਹੋਇਆ ਨਾ ਜੋ ਅਮਲੀ ਤੌਰ ਤੇ ਉਹਨੇ ਕੀਤਾ ਤੇ ਜ਼ੁਬਾਨ ਵੀ ਕਾਬੂ ਨਾ ਰਹੀ ਨਾਲ ਆਖਣ ਲੱਗਾ ਕਿਹੜਾ ਸੁੱਤਾ ਕੁਫਰ ਕੁਫਾਰੀ ਉਹ ਕਾਫਰਾਂ ਦਾ ਕਾਫਰ ਤੂੰ ਕੌਣ ਏ ਜਿੱਧਰ ਦੁਨੀਆਂ ਸਜਦਾ ਕਰਦੀ ਏ ਤੇ ਖਸੂਸਨ ਅੱਲਾਹ ਦਾ ਘਰ ਏ ਮਰਕਜ਼ ਏ ਠਿਕਾਣਾ ਏ ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਏ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋ ਬਜਗਾਰੀ ਇੱਥੇ ਇਕਤਫਾ ਨੇ ਕ੍ਰੋਧ ਕਈ ਸ਼ਕਲਾਂ ਅਖਤਿਆਰ ਕਰਦਾ ਏ ਫਿਰ ਹੋਰ ਅੱਗੇ ਵਧਿਆ ਤੇ ਮਹਾਰਾਜ ਨੂੰ ਲੱਤ ਤੋਂ ਪਕੜ ਲੈਂਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਟੰਗੋਂ ਪਕੜ ਤੇ ਬਸ ਨਹੀਂ ਘਸੀਟਿਆ ਟੰਗੋਂ ਪਕੜ ਘਸੀਟਿਆ ਤੇ ਘਸੀਟਣ ਤੋਂ ਬਾਅਦ ਜਿਹੜਾ ਅਸਰ ਹੋਇਆ ਜੋ ਤਾਸੀਰ ਹੋਈ ਉਹ ਸਭ ਤੋਂ ਪਹਿਲਾਂ ਇਸੇ ਦੇ ਉੱਤੇ ਹੋਈ ਕਿਉਂਕਿ ਸਪਰਸ਼ ਹੋ ਗਿਆ ਛੋ ਮਿਲ ਗਈ ਨਾਲ ਲੱਗ ਗਿਆ ਉਂਝ ਅੱਗ ਵੀ ਬੜੀ ਗਰਮ ਹੁੰਦੀ ਏ ਪਰ ਅੱਗ ਵਿਚ ਤਾਕ ਆ ਜਾਏ ਨਾ ਕਦੀ ਚਾਂਦੀ ਲੋਹਾ ਸੋਨਾ ਤੇ ਉਹਨੂੰ ਨੀ ਹੱਥ ਲੱਗਦਾ ਕੋਲਾ ਤਾਂ ਇੱਕ ਦੋ ਵਾਰੀ ਬੰਦਾ ਇਧਰ ਉਧਰ ਕਰਦਾ ਵੇਖਿਆ ਹੈ ਪਰ ਜਿਹੜੀ ਚੀਜ਼ ਜਿਹੜੀ ਧਾਤ ਅੱਗ ਦਾ ਵਿਚ ਪੈ ਕੇ ਉਦਾਂ ਦੀ ਹੋ ਜਾਏ ਉਹ ਨੀ ਹੱਥ ਤੇ ਲੱਗਦੀ ਉਹ ਸਾੜ ਦਿੰਦੀ ਏ ਦਾਗ ਪਾ ਦਿੰਦੀ ਏ ਛੋ ਦੇ ਦਿੰਦੀ ਆਪਣੇ ਸਪਰਸ਼ ਦਾ ਅਸਰ ਦਿਖਾ ਦਿੰਦੀ ਏ ਤੇ ਮੈਂ ਰੱਬੀ ਰਹਿਮਤ ਰੱਬੀ ਰੰਗ ਵਿਚ ਗੁਰੂ ਨਾਨਕ ਦੇ ਮਹਾਰਾਜ ਸੋਨੇ ਵਾਂਗ ਤਾਕ ਆ ਚੁੱਕੇ ਨੇ ਅਤੇ ਗੁਰੂ ਦੇ ਚਰਨਾਂ ਦੀ ਛੋ ਭਾਵੇਂ ਕੌੜੇ ਮਨ ਨਾਲ ਸੀ ਜਿਸ ਵੇਲੇ ਛੋ ਲੱਗੀ ਤਾਰ ਚਲਦੀ ਹੋਵੇ ਬਿਜਲੀ ਦੀ ਕਰੰਟ ਉਹਦੇ ਵਿਚ ਕੰਮ ਕਰਦੀ ਹੋਵੇ ਸਰਕੂਲੇਟ ਕਰਦੀ ਹੋਵੇ ਜਾਣ ਕੇ ਹੱਥ ਲਾ ਦਿਓ ਜਾਂ ਅਣਜਾਣ ਪੁਣੇ ਨਾਲ ਹੱਥ ਲਾ ਦਿਓ ਅਣਜਾਣ ਬੰਦਾ ਲਾ ਦੇਵੇ ਜਾਂ ਇਲੈਕਟ੍ਰੀਸ਼ਨ ਇੰਜੀਨੀਅਰ ਹੱਥ ਲਾ ਦੇਵੇ ਉਹਨੇ ਤਾਂ ਜੋ ਉਹਦੇ ਵਿਚ ਰੱਬੀ ਗੁਣ ਹੈ ਅਜ਼ਲੀ ਗੁਣ ਹੈ ਜੋ ਉਹਦਾ ਜੌਹਰ ਹੈ ਉਹਨੇ ਦਿਖਾ ਦੇਣਾ ਹੈ ਭਾਵੇਂ ਇੰਜੀਨੀਅਰ ਹੱਥ ਲਾ ਦੇਵੇ ਇੱਕ ਧਾਰਮਿਕ ਇੰਜੀਨੀਅਰ ਨੇ ਜਾਂ ਇਲੈਕਟ੍ਰੀਸ਼ਨ ਨੇ ਹੱਥ ਲਾ ਦਿੱਤਾ ਰੱਬੀ ਰਹੋ ਗੁਰੂ ਨਾਨਕ ਦੇ ਮਹਾਰਾਜ ਜੀ ਨਤੀਜਾ ਕੀ ਨਿਕਲਦਾ ਹੈ ਬੜਾ ਹੈਰਾਨ ਹੋਇਆ ਅਤੇ ਸਖਤੇ ਦੇ ਆਲਮ ਵਿਚ ਆ ਗਿਆ
میں ایڈے وڈے اکٹھ اندر ایک فقیر تبا ایک فقیر لباس پہنے ہوئے بندے دی انسلٹ بھی کیتی ہے، مذمت بھی کیتی ہے، بے ادبی بھی کیتی ہے، ٹھڈا بھی ماریا ہے، گلوچ گالی بھی کیتی ہے، پکڑ کے اس نوں کسیٹیا بھی ہے، پر حالے دے چہرے تے تبسم ہے، مسکان ہے، کھیڑا ہے، مسرت ہے، شادمانی ہے، شگفتگی ہے، جلال ہے، کمال ہے، نینا وچ لالی ہے پر پچھے خوشحالی ہے۔ یہ کس قسم دا بندہ ہے؟ یہ کلا ہی نہیں کوئی اپنی بےزتی سہاردا، چار بندیاں دے اکٹھ وچ تے اے ہزاراں بندیاں دے لکھاں دے اکٹھ وچ اے مسکاندا پیا ہے۔ ایک بندہ ہے یا بہی نازل ہویا ہے، کوئی فرشتہ سیرت ہے؟ جیون نے کرودھ والیاں اکھاں وچ تھوڑی جی ایسے اثر دی حیرت آئی تے اے دی ول مہاراج ول ویکھیا وی پھر کی سی ویندیاں سار دو ایدیاں اکھاں پاویں آلے گلیز سن، کسیف سن، کرودھ والیاں سن، پر اگلیاں اکھاں جنہاں وچ نے اکھیاں پائیاں او امرت درش نال بھرپور سن۔ چار ہوئیاں اکھیاں، دو جیون دیاں، دو مہاراج دیاں اکھیاں چار ہوئیاں، پاوے ایک دوسرے نو ویکھیا تے پھر جڑا ہن اثر ہویا اے ہور وی الوکک سی۔ اس دا ذکر سن گرو گرنتھ صاحب وچ آوندا ہے، امے درشت شب کر، امے درشت شب کر، ہر اگ پاپ سکل مل، کام کرودھ ار لوبھ موہ بس کر سب بل، سدا سکھ من وس، دکھ سنسار کھوو، گر نب ند دریاؤ جنم ہم کالخ تو، گر نب ند دریاؤ جنم ہم کالخ تو، سو کہو ٹل گر سیویا۔ ٹل پٹ جی کہندے نے، سو کہو ٹل گر سیویا، احس سہج سبھائے درسن پرس ہے گرو کے، جنم مرن دکھ جا۔ چرنا تے ٹیپیا جیون، پہلا تا نا دا جیون سی، ہن اندروں جی اٹھیا۔ کئی بندے نا دے چنگے ہندے نے میرے ورگے، اندروں ایڑا ہی لگدا ہے انہاں دے ناں نال، ترم سنگھ اترم، اندرلے اترمی باہرلے ترمی، باہرلے سجن اندرلے کسجن، باہروں زیب اورنگ زیب تے اندروں فریب۔ جیون نا دا جیون، کایا دا جیون، اندروں جی اٹھیا کیونکہ جی دان دے پگتی لائن ہرسوں لین ملائے، گرو نانک دیو جی دے چرنا دی چھو بھی ہوئی تے نیترا راہی ایدے اندر ایک جیون بھی انسپریشن، جیون دی انسپریشن بھی مل گئی۔ تو سات سنگت جی، داستان ایتھوں چلیا سی کہ کسے سادھارن کتا کرن والے نے نہ گالی کڈی، نہ ٹنگوں پکڑ کسیٹیا، تے نہ ٹھڈا ماریا۔ او بڑا دھارمک بندہ سی۔ کئی واری پنڈاں وچ رہن کر کے ایک تجربہ ہویا ہے داس نوں، تساں تاں چوکھے دیر دیر در آ گئے ہو پر پہلے بندیاں نوں پتا ہوگی، ذمہ دار بڑیاں کھیچنا کر کے، مشقتاں کر کے، ادھی ادھی راتی اٹھ کے، کنڈیاں دے سر تے سپاں دے سر مدول مدول کے کھیت نوں بیجن تے کردا ہے، باندھا ہے، سواگے دیندا ہے، ترتی بناندا ہے۔ جدوں میدے ورگی ہو جائے ہن کل نوں انہیں بیج پاؤنا ہے، انہیں ترتی نوں بونا ہے، لیکن قدرت دے رنگ راتی بدل چڑیا، مولے تار میہ وس گیا، یہ دی ساری محنت ہور پچھے پی گئی تے میہ وسیا، بیجن تے کیتی ہوئی ترتی سخت ہو گئی، کڑوی ہو گئی، بہت سخت ہو گئی، خالی محنت ہور درکار سی۔ این کئی واری سکھمنی صاحب پڑھدیاں، گربانی دا کیرتن کردیاں، ہور نتنیم آدک کردیاں، گرو صاحب جی دے آشے نوں ہمت نال، سوج بوج نال، آلے دوالے دی صحبت تے قرب دے اثر نال نبھاؤندیاں نبھاؤندیاں من بیجن تے ہویا ہوندا ہے، تے جدوں کام کرودھ لوبھ موہ ہنکار یا شبد سپرس روپ رس گند دی بارش نہیں پیندی، گڑے مار بھی ہو جاندی، ترتی سخت ہو جاندی۔ جیون دی گل بن چلی سی کیونکہ بابا نانک اتھے پہنچ چکے سن، لیکن ہومے دی ایسی بارش ہوئی کہ ادا من پھر کرڑا ہو گیا۔ اس طرح دھرم دی کئی واری جڑی ہنگتا ہوندی ہے بڑی لطیف ہوندی ہے، بڑی مہین ہوندی ہے، بڑی فائن ہوندی ہے، تے نو ڈاکٹر بھی کوئی بابے نانک ورگا ہی دور کرے تا کرے، ہر کسے دا کم نہیں ہویا کردا۔ کیوں دھارمک بندیاں نو بھی کئی واری روب تے جراثیم چمٹ جاندے نے، بابے نانک نے ادا ادھار کیتا، وہ بدولت کئی ہورنوں بھی یہ پتا لگا کہ خدا ایک جگہ نہیں ہے، خدا حاضر ببد دائیں ببین دی

ਜੇ ਨਾ ਬੈਠੋ ਤਾਂ ਉਹਦਾ ਕੱਟਦਾ ਕੁਛ ਨਹੀਂ। ਕੁਰਾ ਹਵਾਈ ਚੱਲ ਰਿਹਾ ਹੈ, ਇਹ ਤੋਂ ਫਾਇਦਾ ਉਠਾ ਲਓ ਤਾਂ ਇਹਦਾ ਕੁਛ ਵਧਿਆ ਨਹੀਂ, ਤਾਂ ਜੇ ਹੁਸਨ ਵਿਚ ਬੈਠ ਕੇ ਕੋਈ ਹੋਰ ਰੋਗ ਲਵਾਉਣਾ ਹੈ ਤੇ ਉਹਦਾ ਕੁਛ ਕੱਟਿਆ। ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਐ ਇਨਸਾਨ ਪੁੱਜਤਾ ਨਾ ਕਰ, ਤੇਰੇ ਉੱਤੇ ਪਰਮੇਸ਼ਰ ਦੇ ਤਾਂ ਬੇਅੰਤ ਬੇਅੰਤ ਇਹਸਾਨਾਤ ਨੇ, ਤੇ ਤੂੰ ਉਸਦੇ ਜਿੰਨੇ ਵੀ ਗੁਣ ਗਾਏ ਉਹ ਥੋੜੇ ਨੇ ਤੇ ਬਜਾ ਨੇ। ਬਾਬੇ ਨਾਨਕ ਨੂੰ ਤਾਂ ਏਡਾ ਚਾਓ ਸੀ ਸਤਸੰਗ ਜੀ, ਮੋਢੀ ਬਾਬਾ ਜੀ ਤਾਂ ਏਡੇ ਚਾਓ ਵਿਚ ਆਉਂਦੇ ਨੇ। ਜਪਜੀ ਸਾਹਿਬ ਦੀ 32ਵੀਂ ਪੌੜੀ ਦਾ ਧਿਆਨ ਕਰੋ, ਦਿਮਾਗ ਵਿਚ ਲਿਆਓ, ਉਹਦੇ ਵਿਚ ਸਤਿਗੁਰੂ ਜੀ ਦਾ ਚਾਓ ਕੁਛ ਨਜ਼ਰ ਪੈਂਦਾ ਹੈ। ਹੇ ਮੇਰੇ ਮਾਲਕ, ਤੇਰੇ ਚ ਇਕ ਨਹੀਂ ਅਨੇਕਾਂ ਗੁਣ ਨੇ, ਅਨੇਕਾਂ ਗੁਣਾਂ ਦੇ ਮਾਲਕ, ਮੈਨੂੰ ਚਾਓ ਵੀ ਕਨੇਰਾ ਹੈ ਕਿ ਤੇਰੇ ਗੁਣ ਬਿਆਨ ਕਰਾਂ, ਲੇਕਿਨ ਮਜਬੂਰੀ ਹੈ ਉਹ ਇਹ ਕਿ ਤੇਰੇ ਗੁਣ ਬੇਅੰਤ ਨੇ, ਮੇਰੀ ਜ਼ਬਾਨ ਇਕ ਹੈ। ਗੈਬੋਂ ਆਵਾਜ਼ ਆਈ, ਫਿਰ ਕੀ ਚਾਹਨਾ ਹੈ? ਬਾਬੇ ਆਖਿਆ, ਇਹੀ ਚਾਹਨਾ ਹਾਂ ਕਿ ਇਕ ਜ਼ਬਾਨ ਨੂੰ ਲੱਖ ਜ਼ਬਾਨਾਂ ਵਿਚ ਬਦਲ ਦੇ, ਫਿਰ ਮੇਰੇ ਗੁਣ ਕਹਿ ਪਾਏਗਾ। ਗੈਬੀ ਆਵਾਜ਼। ਹਜ਼ੂਰ ਨੇ ਆਖਿਆ, ਨਹੀਂ ਨਹੀਂ, ਹੇ ਗੁਣ ਨਿਧਾਨ, ਤੇਰੇ ਬੇਅੰਤ ਗੁਣ ਤੇ ਵਸਫ ਨੇ 20 ਲੱਖ ਜ਼ਬਾਨ ਵੀ ਥੋੜੀ ਹੈ। 20 ਲੱਖ ਜ਼ਬਾਨ, ਇਕ ਤੋਂ ਲੱਖ ਜ਼ਬਾਨ, ਲੱਖ ਤੋਂ 20 ਲੱਖ ਜ਼ਬਾਨ, ਤੇ ਇਹਦੇ ਨਾਲ ਮੈਂ ਕਹਿੰਦਾ ਹੀ ਜਾਵਾਂ, ਕਹਿੰਦਾ ਹੀ ਜਾਵਾਂ, ਕਹਿੰਦਾ ਹੀ ਜਾਵਾਂ। ਇਹ ਦਰਅਸਲ ਚਾਉ ਹੈ, ਇਕ ਦੂਜੀ ਭਾਉ, ਲੱਖ ਹੋਏ, ਲੱਖ ਹੋਵੇ, ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਗੁਰੂ ਸਾਹਿਬ ਜੀ ਸਾਨੂੰ ਸੇਧ ਦਿੰਦੇ ਨੇ ਕਿ ਬਣੀ ਨਾ ਇਨਸਾਨ, ਇਹੀ ਇਕ ਤਰੀਕਾ ਹੈ ਪਰਮੇਸ਼ਰ ਨਾਲ ਇਕ ਮਿਕ ਹੋਣ ਦਾ, ਵਾਸਲੇ ਹੱਕ ਹੋਣ ਦਾ। ਇਹ ਤਰ੍ਹਾਂ ਇਹੀਓ ਤਾਂ ਵੇ ਹੈ, ਇਹੀਓ ਤੇ ਢੰਗ ਹੈ, ਇਹੀਓ ਹੀ ਯੁਗਤਾ ਹੈ, ਕਿੱਥੇ ਦੀ ਕਿੱਥੇ ਪਹੁੰਚਣ ਦੀ? ਪਰਮੇਸ਼ਰ ਦੇ ਦਰ ਹਾਜ਼ਰ ਹੋਣ ਦੀ, ਵਾਸਲੇ ਹੱਕ ਹੋਣ ਦੀ, ਇਕ ਈਸ਼ ਹੋਣ ਦੀ। ਇਹ ਤਰ੍ਹਾਂ ਪਤ ਪਬੜੀਆ ਚੜਿਆ ਹੋਏ ਨੇ ਇਕ ਈਸ਼ਵਰ, ਉਸ ਦਾ ਰੂਪ ਬਣਨ ਵਾਸਤੇ ਸਾਨੂੰ ਉਹਦੇ ਗੁਣ ਗਾਉਣੇ ਚਾਹੀਦੇ ਨੇ। ਜਿਨ੍ਹਾਂ ਗੁਣ ਗਾਏ ਉਹਨਾਂ ਸ਼ੌਕ ਨਾਲ, ਸ਼ੌਕ ਨਾਲ, ਉਮਾਂ ਅਤੇ ਉਤਸ਼ਾਹ ਨਾਲ ਆਖਿਆ, ਪਰਮੇਸ਼ਰ ਨੇ ਮੇਰੇ ਸਿਰ ਉੱਪਰ ਹੱਥ ਧਰ ਕੇ ਮੈਨੂੰ ਇੱਕ ਦਾਤ ਬਖਸ਼ੀ ਹੈ, ਨਾਮ ਰਤਨ ਦੇ ਦਿੱਤਾ ਹੈ, ਹੁਣ ਮੈਂ ਮਾਲਾ ਮਾਲ ਹੋ ਗਿਆ ਹਾਂ, ਹੁਣ ਮੈਂ ਸਾਹਿਬ ਜ਼ਰ ਹੋ ਗਿਆ ਹਾਂ। ਆਓ ਅਸਾਂ ਸਾਰੇ ਰਲ ਕੇ ਇਹ ਤੁਕ ਗਾਵੀਏ, ਮੇਰੇ ਹੀਰੇ ਹਿਰਦੇ ਵਿੱਚ ਰਤਨ ਨਾਮ ਹਰ ਵਸਿਆ। ਦੁਨੀਆਂ ਦੇ ਰਤਨਾਂ, ਜਵਾਹਰਾਤਾਂ, ਸੁਮਰਤਾਂ, ਪੰਨਿਆਂ, ਨੀਲਮ ਤੇ ਇਹਨਾਂ ਲਾਲਾਂ ਦੀ ਕੋਈ ਕੀਮਤ ਹੈ? ਰਤਨ ਨਾਮ ਅਮੋਲਕ ਹੈ, ਇਹਦੀ ਕੋਈ ਕੀਮਤ ਨੇ? ਤੇ ਗੁਰਦੇਵ ਕਹਿੰਦੇ ਨੇ, ਮੈਨੂੰ ਤਾਂ ਇਹ ਦੇਖ ਕੇ ਪਰਮੇਸ਼ਰ ਨੇ ਮਾਲਾ ਮਾਲ ਕਰ ਦਿੱਤਾ ਹੈ।

ਭਗਤ ਰਵਿਦਾਸ ਜੀ ਨੂੰ ਜਦੋਂ ਅਕਾਲ ਪੁਰਖ ਵਾਹਿਗੁਰੂ ਭਗਵਾਨ ਦੇ ਦਰਸ਼ਨ ਹੋਏ, ਭਗਵਾਨ ਵੀ ਆਪਣੇ ਪਿਆਰਿਆਂ ਦੇ ਨਾਲ ਚੋਜ ਕਰਦਾ, ਸੰਤ ਖੇਲੇ ਤੁਮ ਸੰਗ ਗੋਪਾਲਾ। ਰੱਬ ਵੀ ਆਪਣੇ ਪਿਆਰਿਆਂ ਦੇ ਨਾਲ ਖੇਡਾਂ ਪਾਉਂਦਾ। ਭਗਵਾਨ ਨੇ ਆਖਿਆ, ਐ ਰਵਿਦਾਸ ਮੇਰੇ ਪੈਰਾਂ ਤੇ ਮੱਥਾ ਨਾ ਟੇਕ, ਮੈਨੂੰ ਨਾ ਛੂ, ਕਿਉਂਕਿ ਤੂੰ ਨੀਚ ਜਾਤੀ ਦਾ ਹੈ ਤੇ ਨਾਲੇ ਮੋਹ ਮਾਇਆ ਵਿੱਚ ਫਸਿਆ ਹੋਇਆ। ਭਗਤ ਰਵਿਦਾਸ ਜੀ ਕਹਿਣ ਲੱਗੇ, ਹੇ ਭਗਵਾਨ, ਜੇ ਅਸੀਂ ਮੋਹ ਮਾਇਆ ਵਿੱਚ ਫਸੇ ਹੋਏ ਹਾਂ ਤਾਂ ਤੂੰ ਵੀ ਕੋਈ ਘੱਟ ਨਹੀਂ, ਤੂੰ ਵੀ ਸੁਤੰਤਰ ਨਹੀਂ, ਤੂੰ ਵੀ ਸਾਡੇ ਪ੍ਰੇਮ ਦੇ ਜਾਲ ਵਿੱਚ ਫਸਿਆ ਹੋਇਆ। ਅਸੀਂ ਤਾਂ ਮੋਹ ਮਾਇਆ ਦੇ ਜਾਲ ਵਿੱਚੋਂ ਨਿਕਲ ਜਾਵਾਂਗੇ ਤੇਰਾ ਭਜਨ ਕਰਕੇ, ਤੇਰੀ ਬੰਦਗੀ ਕਰਕੇ। ਤੂੰ ਆਪਣੇ ਛੁੱਟਣ ਦਾ ਯਤਨ ਕਰ, ਅਸੀਂ ਤਾਂ ਤੇਰਾ ਨਾਮ ਜਪ ਕੇ ਛੁਟਕਾਰਾ ਪਾ ਲਵਾਂਗੇ, ਤੂੰ ਸਾਡੇ ਪ੍ਰੇਮ ਦੇ ਜਾਲ ਵਿੱਚੋਂ ਕਦੇ ਨਿਕਲ ਨਹੀਂ ਸਕਦਾ। ਜੋ ਹਮ ਬਾਂਧੇ ਮੋਹ ਫਾਸ, ਭਗਤ ਜੀ ਭਗਵਾਨ ਨੂੰ ਸਨਮੁਖ ਸਮਝ ਕੇ

ਜੀਵ ਮੋਹ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ, ਇਹ ਵਾਹਿਗੁਰੂ ਜਿਹੜਾ ਤੂੰ ਸਾਨੂੰ ਪ੍ਰੇਮ ਲਾਇਆ ਆਪਣੇ ਚਰਨਾਂ ਦਾ, ਸਿਮਰਨ ਬਖਸ਼ਿਆ, ਉਸ ਸਿਮਰਨ ਦੇ ਸਦਕੇ ਅਸੀਂ ਤੈਨੂੰ ਵੀ ਤਾਂ ਬਣਿਆ ਹੋਇਆ, ਕਿਉਂਕਿ ਨਾਮ ਨੇ ਕਿਹਦਾ ਉਧਾਰ ਨਹੀਂ ਕੀਤਾ। ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਤਾਂ ਸਾਇੰਸਦਾਨਾਂ ਨੇ ਕਰ ਲਈ ਹੈ, ਪਰ ਜਿਤਨੇ ਨਾਮ ਨੇ ਤਾਰੇ ਹਨ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਕਰੋੜਾਂ ਦਾ ਉਧਾਰ ਹੋ ਚੁੱਕਿਆ, ਹੋ ਰਿਹਾ ਤੇ ਰਹਿੰਦੀ ਦੁਨੀਆਂ ਤੱਕ ਨਾਮ ਜਪਣ ਵਾਲਿਆਂ ਦਾ ਉਧਾਰ ਹੁੰਦਾ ਰਹੇਗਾ। ਇਸ ਲਈ ਹੇ ਭਗਵਾਨ, ਹਮ ਛੋਟੇ ਤੁਮ ਆਰਾ।

ਉਹ ਚਮਚ ਡੁੱਬੇ ਹੋਏ ਹੋ। ਆਖਣ ਲੱਗੇ ਨਹੀਂ ਬੇਟਾ, ਸਾਧ ਨਾ ਦਿਸੈ ਜਗ ਵਿੱਚ ਕੋਆ। ਕੋਈ ਸੰਤ ਨਹੀਂ, ਕੋਈ ਮਹਾਂਪੁਰਸ਼ ਨਹੀਂ, ਸਭ ਪਖੰਡੀ ਹਨ, ਸਭ ਡੰਬੀ ਹਨ, ਕੋਈ ਮਹਾਂਪੁਰਸ਼ ਨਹੀਂ ਰਿਹਾ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ 9 ਸਾਲ ਦੀ ਅਵਸਥਾ ਚ ਆਖਣਗੇ, ਬਾਪੂ ਜੇ ਮੈਨੂੰ ਹੁਕਮ ਕਰੋ ਤੇ ਮੈਂ ਦੱਸਾਂ। ਆਖਣਗੇ ਬੇਟਾ ਤੇਰੀ ਨਿਗਾਹ ਚ ਹੈ ਕੋਈ? ਆਖਣਗੇ ਮਹਾਰਾਜ ਮੈਂ ਐਸਾ ਸੰਤ ਦੱਸਾਂਗਾ, ਮੈਂ ਐਸਾ ਮਹਾਂਪੁਰਸ਼ ਦੱਸਾਂਗਾ, ਮੈਂ ਐਸੀ ਵਿਅਕਤੀ ਦੱਸਾਂਗਾ, ਮੈਂ ਐਸੀ ਜੋਤ ਦੱਸਾਂਗਾ ਜਿਹਦੇ ਇੱਕ ਇੱਕ ਖੂਨ ਦੇ ਤੁਪਕੇ ਤੋਂ ਧਰਮ ਪੈਦਾ ਹੋਏਗਾ, ਜਿਹਦੇ ਇੱਕ ਇੱਕ ਖੂਨ ਦੇ ਕਤਰੇ ਤੋਂ ਧਰਮ ਉਤਪੰਨ ਹੋਏਗਾ, ਧਰਮ ਦੀ ਰਾਖੀ ਹੋਏਗੀ। ਆਖਣਗੇ ਉਹ ਕੌਣ? ਆਖਣਗੇ ਮਹਾਰਾਜ ਆਪ ਤੋਂ ਵੱਡਾ ਸੰਤ ਹੋਰ ਕੋਈ ਨਹੀਂ। ਐ ਪਿਤਾ ਜੀ, ਆਪ ਤੋਂ ਵੱਡਾ ਹੋਰ ਕੋਈ ਮਹਾਂਪੁਰਸ਼ ਨਹੀਂ, ਹੋਰ ਕੋਈ ਤਪਸਵੀ ਨਹੀਂ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਆਖਣਗੇ, ਬੇਟਾ ਇਹ ਕੀ ਤੂੰ ਕਹਿ ਰਿਹਾ? ਆਖਣਗਾ ਮਹਾਰਾਜ ਮੈਂ ਠੀਕ ਕਹਿ ਰਿਹਾ। ਬਾਪੂ ਜੀ ਤੁਸੀਂ ਇਸ ਧਰਮ ਦੀ ਖਾਤਰ, ਹਿੰਦੂ ਧਰਮ ਦੀ ਖਾਤਰ ਆਪਣੀ ਕੁਰਬਾਨੀ ਦੇ ਦਿਓ, ਬਲੀਦਾਨ ਹੋ ਜਾਓ, ਭੇਟ ਹੋ ਜਾਓ, ਕੁਰਬਾਨੀ ਦੇ ਦਿਓ। ਆਖਣਗੇ ਤੂੰ ਯਤੀਮ ਹੋ ਜਾਏਗਾ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਉੱਤੇ ਉਧਰ ਜਬ ਮਤ ਕੇ ਤਬ ਰਾਖਾ ਤਾ ਜੋਏ, ਅਬ ਤੋਂ ਪਏ ਹੈ 9 ਸਾਲ ਕੇ ਕਿਉਂ ਨਾ ਸਹਾਈ ਹੋਏ। ਹੁਣ ਤੇ ਮੈਂ 9 ਸਾਲ ਦਾ ਵਾਂ, ਉਸ ਵੇਲੇ ਮਾਂ ਦੇ ਪੇਟ ਵਿੱਚ ਜਿਹਨੇ ਰਾਖੀ ਕੀਤੀ ਹੈ ਹੁਣ ਵੀ ਰਾਖੀ ਕਰੇਗਾ। ਉਹ ਪ੍ਰਤਪਾਲਨਾ ਕਰਦਾ ਹੈ, ਜਿਹਨਾਂ ਕੀ ਪ੍ਰਤਪਾਲ ਕਰੇ, ਨਿਤ ਸੰਤ ਉਬਾਰ ਗਨੀ ਮਨ ਘਰ ਹੈ, ਪਛ ਪਸੂ ਨਗ ਨਾਗ ਨਰਾਦ ਸਰਬ ਸਮੇਂ ਸਭ ਕੋ ਪ੍ਰਤਪਾਲ ਹੈ। ਪੋਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਪਰ ਕਰਮ ਵਿਚਾਰੇ, ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਇਹ ਕੁਝ ਬੋਲੋ ਸਤਨਾਮ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪੰਡਤਾਂ ਨੂੰ ਕਹਿ ਦਿੱਤਾ, ਪੰਡਤੋ ਜਾਓ ਔਰੰਗਜ਼ੇਬ ਨੂੰ ਕਹਿ ਦਿਓ, ਅਗਰ ਸਾਡਾ ਗੁਰੂ, ਅਗਰ ਸਾਡਾ ਮੁਰਸ਼ਦ ਕੁਰਬਾਨ ਹੋ ਜਾਏਗਾ, ਭੇਟ ਹੋ ਜਾਏਗਾ, ਕੁਰਬਾਨੀ ਦੇ ਦੇਗਾ ਤੇ ਤੁਹਾਡਾ ਧਰਮ ਬਚ ਜਾਏਗਾ। ਇਸੇ ਤਰ੍ਹਾਂ ਹੀ ਉਹਨਾਂ ਪੰਡਤਾਂ ਨੇ ਜਾ ਕੇ ਕਿਹਾ, ਸਾਨੂੰ ਨਾ ਖਤਮ ਕਰੋ, ਹਿੰਦੂ ਧਰਮ ਉੱਤੇ ਜ਼ੁਲਮ ਨਾ ਕਰੋ, ਸਾਡੇ ਮੁਰਸ਼ਦ ਨੂੰ ਮੁਸਲਮਾਨ ਕਰ ਲਓ, ਸਾਡੇ ਮੁਰਸ਼ਦ ਨੂੰ ਅਗਰ ਤੁਸੀਂ ਕੁਰਬਾਨ ਕਰ ਸਕਦੇ ਹੋ, ਅਗਰ ਉਹ ਕੌਮ ਵਿੱਚ ਆ ਜਾਏ ਤੁਹਾਡੀ ਵਿੱਚ ਤਾਂ ਬਚ ਸਕਦੇ। ਇੱਕ ਵਾਰੀ ਬੋਲੋ ਸਤਨਾਮ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣਾ ਖੂਨ ਕਿਉਂ ਡੋਲਿਆ? ਆਪਣਾ ਖੂਨ ਇਸ ਕਰਕੇ ਡੋਲਿਆ ਕਿ ਹਿੰਦੂ ਧਰਮ ਦੀ ਖਾਤਰ, ਇਸ ਜਨੇਊ ਦੀ ਖਾਤਰ, ਇਸ ਤਿਲਕ ਦੀ ਖਾਤਰ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਉਹ ਖਾਲਸਾ ਉਹ ਹੁਣ ਵੀ ਰਾਖੀ ਕਰਦਾ ਪਿਆ। ਅੱਜ ਜਿੰਨੇ ਜੰਗ ਹੋਏ ਨੇ, ਅੱਜ ਜਿੰਨੇ ਯੁੱਧ ਹੋਏ ਨੇ, ਪਾਕਿਸਤਾਨ ਦੇ ਖਾਲਸੇ ਨੇ ਅੱਗੇ ਹੋ ਕੇ ਲੜਾਈਆਂ ਲੜੀਆਂ। ਖਾਲਸਾ ਹਰ ਮੈਦਾਨ ਜੰਗ ਵਿੱਚ ਅੱਗੇ ਹੈ ਔਰ ਹੁਣ ਵੀ ਖਾਲਸਾ ਅੱਗੇ ਹੀ ਚੱਲਦਾ ਆ ਰਿਹਾ ਹੈ। ਇਹ ਬਹੁ ਬੇਟੀ ਦੀ ਰਾਖੀ ਲਈ ਹੈ, ਇਹ ਜ਼ੁਲਮ ਦੀ ਰਾਖੀ ਲਈ ਹੈ, ਇਹ ਮਜ਼ਲੂਮ ਦੀ ਰਾਖੀ ਲਈ ਹੈ। ਖਾਲਸਾ ਬਣਾਇਆ ਹੀ ਇਸੇ ਕਰਕੇ ਹੈ ਕਿ ਧਰਮ ਦੀ ਰਾਖੀ ਵਾਸਤੇ। ਇੱਕ ਵਾਰ ਬੋਲੋ ਸਤਨਾਮ। ਸਮਾਂ ਨਹੀਂ ਇਹਦੇ ਤੇ ਵਿਸਥਾਰ ਕੀਤਾ ਜਾਏ, ਜੋ ਸ਼ਬਦ ਪੜ੍ਹ ਰਹੇ ਸਾਂ, ਗੁਰੂ ਗੁਰੂ ਜਪ ਮੀਤ ਹਮਾਰੇ।

Amen.

Gracias.

Mere

सरकार जितना है

گروه نمیشه که

yang membahas

ذلك الطالب.

0: ਜੇ ਦੂਜੇ ਪਾਸੋਂ ਮੰਗੀਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਮੋਹ ਦੂਜੀ ਨਾਹੀਂ ਥਾਂ
1: ਉਦ ਨੂੰ ਜੋੜ ਜਾਈਏ ਪ੍ਰਭ।

ਸੱਜਣ ਪਰਿਵਾਰ ਆ, ਬਹੁਤ ਚੰਗਾ ਪਰਿਵਾਰ, ਸੱਜਣ ਪਰਿਵਾਰ। ਖਾਲਸਾ ਮੇਰੋ ਕਰਤ ਉਦਾਰ, ਖਾਲਸਾ ਮੇਰੀ ਪਿੰਡ ਪਰਾਨ, ਖਾਲਸਾ ਮੇਰੀ ਜੀ ਜਾਨ ਕੀ ਜਾਨ।

ਮਾਨ ਮੈਂ ਤੂੰ ਮੇਰੋ ਖਾਲਸਾ ਸਹੀ, ਖਾਲਸਾ ਮੇਰੋ ਸਵਾਰਥ ਸਹੀ। ਆ ਖਾਲਸਾ ਮੇਰੋ ਸਵਾਰਥ ਸਹੀ।

ਸਾਰੇ ਸਰੀਰ ਦੇ ਵਾਲ ਜੀਭਾ ਬਣ ਜਾਣ। ਰੋਮ ਰੋਮ ਜੇ ਰਸਨਾ ਪਾਉ ਤਦ ਪੁਖਾਲਸਾ ਜਸ ਤੈ ਗਾਉ, ਤਦ ਪੁਖਾਲਸਾ ਜਸ ਤੈ ਗਾਉ, ਹੋ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੰਦੇਰੋ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ,

ਫਰੀਦ ਜੀ ਨੇ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਵਾਸਤੇ ਪ੍ਰੇਰਣਾ ਕੀਤੀ। ਸਤਿਗੁਰੂ ਕਹਿੰਦੇ ਨੇ, ਸਾਰੀਆਂ ਜੂਨਾਂ ਦਾ ਸਰਤਾਜ ਬਣਾ ਕੇ ਮੈਂ ਤੈਨੂੰ ਸੰਸਾਰ ਵਿੱਚ ਭੇਜਿਆ। ਆਮ ਬਾਤ ਹੈ ਕਿ ਜਿਹੜਾ ਵੱਡਾ ਹੋਵੇ ਉਹਦੀ ਜ਼ਿੰਮੇਵਾਰੀ ਵੀ ਵੱਡੀ ਹੁੰਦੀ, ਵੱਡੇ ਦੀ ਜ਼ਿੰਮੇਵਾਰੀ ਵੀ ਵੱਡੀ। ਸਾਹਿਬ ਕਹਿੰਦੇ ਨੇ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਵੱਡੇ ਵੱਡੇ ਸ਼ੀਂਬ ਗੇਲੇ ਨੱਥਾਂ ਪਾਈ ਫਿਰਦਾ ਇਨਸਾਨ, ਬੜੇ ਬੜੇ ਜ਼ਰੀਲੇ ਨਾਗ ਪਟਾਰੀਆਂ ਵਿੱਚ ਬੰਦ ਕਰੀ ਫਿਰਦਾ। ਸਤਿਗੁਰੂ ਕਹਿੰਦੇ ਨੇ, ਪਰ ਤੇਰਾ ਕੋਈ ਫਰਜ਼ ਵੀ ਹੈ, ਤੈਨੂੰ ਨਾਮ ਜਪਣ ਵਾਸਤੇ ਭੇਜਿਆ ਸੰਸਾਰ ਵਿੱਚ। ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਇਹ ਸਮਾਂ ਹੈ ਤੇਰੇ ਨਾਮ ਜਪਣ ਦਾ। ਤਾਂ ਬਾਬਾ ਫਰੀਦ ਨੇ ਚੇਤਾਵਨੀ ਦਿੱਤੀ, ਇਹ ਭਾਈ ਜਦੋਂ ਦਰਿਆ ਵਿੱਚ ਥੋੜਾ ਥੋੜਾ ਪਾਣੀ ਹੋਵੇ ਉਦੋਂ ਤਾਂ ਬੇੜਾ ਤਿਆਰ ਕਰ ਲੈ ਤਾਂ ਕਿ ਸਮੇਂ ਨਾਲ ਤੂੰ ਪਾਰ ਲੰਘ ਸਕੇ, ਤੇ ਜਦੋਂ ਦਰਿਆ ਵਿੱਚ ਤੁਗਿਆਨੀ ਆ ਗਈ, ਤੂਫਾਨ ਆ ਗਿਆ, ਦਰਿਆ ਠਾਠਾ ਮਾਰਦਾ ਹੋਵੇਗਾ, ਉਸ ਵੇਲੇ ਮਿੱਤਰਾ ਪਾਰ ਨਹੀਂ ਲੱਗਿਆ ਜਾਣਾ, ਫਿਰ ਤਾਂ ਡੁੱਬਣ ਦੀ ਗੱਲ ਹੀ ਹੈ। ਇਸ ਕਰਕੇ ਕਿਰਪਾ ਕਰ, ਨਾਮ ਜਪ, ਨਾਮ ਦਾ ਬੇੜਾ ਤਿਆਰ ਕਰ ਤਾਂ ਕਿ ਸਮੇਂ ਨਾਲ ਤੂੰ ਭਵ ਸਾਗਰ ਤਰ ਸਕੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਬਾਬਾ ਫਰੀਦ ਜੀ ਪ੍ਰੇਰਣਾ ਦੇ ਰਹੇ ਨੇ ਤੇ ਸਾਨੂੰ ਚੇਤਾਵਨੀ ਕਰ ਰਹੇ ਨੇ, ਭਾਈ ਸਮੇਂ ਦੀ

ਸਭ ਕਹਿੰਦੇ ਨੇ ਇੱਥੇ 36 ਨੇ ਆਮਤਾਂ ਛਕਣੇ, ਫਿਰ ਵੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਓਏ ਭੋਜਨ ਕਰਨ ਲੱਗਾ ਤੇ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਇਹ ਰਹਿਮਤ ਕੀਤੀ ਮੇਰੇ ਤੇ, ਮੈਨੂੰ ਸੋਹਣਾ ਭੋਜਨ ਦਿੱਤਾ। ਤੇ ਜਦੋਂ ਤੈਨੂੰ ਉਹ ਜੂਨ ਪਸ਼ੂ ਦੀ ਮਿਲ ਗਈ, ਫਿਰ ਤੇਰਾ ਕੰਮ ਲੈ ਕੇ ਤੇ ਤੇਰੇ ਮਾਲਕ ਨੇ ਤੇਰਾ ਰੱਸਾ ਖੋਲ ਦੇਣਾ, ਫਿਰ ਵੀ ਤੇਰਾ ਪੇਟ ਨਹੀਂ ਭਰਨਾ।

0: अनंत
1: कटकट
0: व्यापर हा भगवंत तन्मय आकाश प्यार।

0: ਸਵਰਨਜੀਤ ਕੌਰ ਵੱਲੋਂ ਅੱਤ ਸ਼ਰਧਾ ਪਿਆਰ ਤੇ ਸਤਿਕਾਰ ਸਹਿਤ ਗੁਰਫਤਿਹ ਪ੍ਰਵਾਨ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ, ਗੌੜੀ ਸੁਖਮਨੀ ਮਹਿਲਾ ਪੰਜਵਾਂ, ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ।
1: ਆਦ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰਦੇਵ ਨਮੈ, ਅਸ਼ਟਪਦੀ।

ਸਿਮ ਸੁਤ ਆਖਰੇ ਕੀਨੇ ਰਾਮ ਨਾਮ ਇੱਕ ਆਖਰ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਨੀ ਨ ਆਵੇ ਕਾਂਖੀ ਏ ਕਹਿ ਦਰਸ ਤੁਹਾਰੋ ਨਾਨਕ ਉਨ ਸੰਗ ਮੋਏ ਉਤਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਵਿਸਰਾਮ ਰਹੋ ਪ੍ਰਭ ਕੈ ਸਿਮਰਨ ਗਰਭ ਨ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨਦਿਨ ਜਾਗੈ ਪ੍ਰਭ ਕੈ ਸਿਮਰਨ ਪੌ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ।

ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤਿਸਨਾ ਬੂਜੈ ਪ੍ਰਭ ਕੈ ਸਿਮਰਨ ਸਭ ਕਿਛ ਸੂਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਦੇ ਦਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ

ਪ੍ਰਭੂ ਨ ਚੂਰੇ। ਰੱਬ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨੇ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨੰਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿੰਨ ਜਨ ਸਰਨੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਰ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਕੁੰਟ ਜਾਤੇ। ਹਰ ਸਿਮਰਨ ਤਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਉਹ ਸਗਲੇ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸੇ ਆਪ ਬੁਝਾਇਆ, ਨਾਨਕ ਗੁਰਮੁਖ।

ਮੈਂ ਥੋੜੀ ਤੇ ਗਵਾਈਏ ਸਤਨਾਮ ਸੁਣਦਾ ਹੈ ਜੀ।

ਹੋਏ ਗੁਨਹਗਾਰ ਤੋਂ ਵੀ ਸਾਧਨਾ ਮਾਰੀਏ। ਜਿਹਾਂ ਕਾਲੇ ਕਾਲਾਂ ਪੇਸ਼ਾਂ ਨਾ ਪਚਾਰੀ ਐਸੀ ਕਰਾਂ ਛੇੜੀਏ ਦਰਗੇ ਗਿਆ ਹਾਰੀਏ। ਪੜਿਆ ਪਿਉਂਦੀਆਂ ਵਿਚਾਰ ਕੇ ਵਿਚਾਰੀਏ ਮੁਚਲੇ ਤੁਰਗੇ ਮਾਰੀਏ ਸਤਨਾਮ ਸ੍ਰੀ ਵਾਹ।

ਵਿਸ਼ਨੂੰ ਮਹਾਮੰਤਰ ਦੇਵੀ ਦੇਵਤੇ ਦਾ ਮੰਤਰ ਨਹੀਂ ਸੀ, ਇਹ ਅਕਾਲ ਪੁਰਖ ਦਾ ਆਪਣਾ ਮੰਤਰ ਹੈ। ਸਾਰਿਆਂ ਤੋਂ ਸ਼੍ਰੋਮਣੀ ਸੀ, ਸਾਰਿਆਂ ਮੰਤਰਾਂ ਤੋਂ ਸਭ ਤੋਂ ਜਿੱਥੇ ਮਹਾਂਮੰਤਰ ਦਾ ਜਾਪ ਮੂਲ ਮੰਤਰ ਦਾ ਹੁੰਦਾ, ਉੱਥੇ ਕਿਸੇ ਚੀਜ਼ ਦੀ ਕਾਰ ਨਹੀਂ ਹੁੰਦੀ। ਮਾਨੋ ਜਿੱਥੇ ਨਿਰੰਕਾਰ ਦਾ ਮੰਤਰ ਜਿੱਤਿਆ ਜਾਂਦਾ, ਉੱਥੇ ਵਾਹਿਗੁਰੂ ਦੀਆਂ ਬਖਸ਼ਾਂ ਸਦਾ ਭਰਪੂਰ ਰਹਿੰਦੀਆਂ। ਸਭ ਤੋਂ ਵੱਡਾ ਜਿਸਨੇ ਇਸ ਮੰਤਰ ਦਾ ਜਾਪ ਕੀਤਾ, ਉਹਨੂੰ ਕਿਸੇ ਮੰਤਰ ਦੀ ਲੋੜ ਨਹੀਂ, ਕਿਸੇ ਮੰਤਰ ਸਭ ਤੋਂ ਸ਼੍ਰੋਮਣੀ ਮੂਲ ਮੰਤਰ ਪਹਿਲੀ ਲੋੜ। ਸਤਿਗੁਰ ਸੱਚੇ ਪਾਤਸ਼ਾਹ ਇਸ ਮਹਾਂਮੰਤਰ ਦੀ ਪ੍ਰਾਪਤੀ ਕਰਕੇ ਵੇਈ ਨਦੀ ਵਿੱਚੋਂ ਅੱਜ ਬਾਹਰ ਨਹੀਂ ਦਿੱਤਾ। ਮਹਾਰਾਜ ਕਿੱਥੇ ਗਏ? ਹਜ਼ੂਰ ਕਹਿਣ ਲੱਗੇ ਮਹਾਰਾਜ ਸਤਸੰਗ ਦੋਹਾਂ ਸਿਰਿਆਂ ਦਾ ਆਪ ਸੁਆਮੀ ਖੇਡੇ ਹੈ ਅੰਦਰ ਮਰਦਾਨੇ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਜਿੱਥੇ ਜਾਂਦੇ ਸਭ ਮਰਦਾਨੇ ਨੂੰ ਨਾਲ, ਜੇ ਸੱਜਣ ਥੱਕ ਕੋਲ ਗਏ ਸੋ ਤਾਂ ਵੀ ਮਰਦਾਨਾ ਨਾਲ, ਅੱਜ ਆਪਣੇ ਵਾਹਿਗੁਰੂ ਦੇ ਦੇਸ਼ ਗਏ ਉਹ ਤਾਂ ਮਰਦਾਨੇ ਨੂੰ ਇਸ ਤਰੀਕੇ ਹਜ਼ੂਰ ਕਹਿਣ ਲੱਗੇ ਮਰਦਾਨੇ। ਇਸਦਾ ਇਹ ਕਾਰਨ ਇਹ ਤੈਨੂੰ ਵਾਹਿਗੁਰੂ ਨੇ ਕੀਰਤਨ ਦੀ ਕਲਾ ਬਖਸ਼ੀ, ਕੀਰਤਨ ਦੀ ਦਾਤ ਬਖਸ਼ੀ, ਇਹਨੂੰ ਨਾਲ ਲੈ ਜਾਂਦੇ ਤੋਂ ਉੱਥੇ ਜਾ ਕੇ ਕੀਰਤਨ ਕਰਨਾ। ਇਹ ਮਰਦਾਨੇ ਆ ਜਿਸ ਕੀਰਤਨ ਨੇ ਦੁਨੀਆਂ ਦਾ ਭਲਾ ਕਰਨਾ ਹੈ, ਉਹ ਕੀਰਤਨ ਮੇਰੇ ਵਾਹਿਗੁਰੂ ਨੂੰ ਵੀ ਬੜਾ ਚੰਗਾ ਲੱਗਿਆ। ਫਿਰ ਮਰਦਾਨੇ ਤੋਂ ਕੀਰਤਨ ਕਰਨਾ ਸੀ, ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਗਿਆ, ਅਸੀਂ ਹੁਕਮ ਮੋੜਨਾ ਨਹੀਂ ਸੀ ਤੇ ਤੇਰੇ ਕੀਰਤਨ ਦੀ ਮਰਦਾਨੇ ਆ ਅਜੇ ਮਾਤ ਲੋਕ ਵਿੱਚ ਬੜੀ। ਇਸ ਵਾਸਤੇ ਤੈਨੂੰ ਨਾਲ ਹੀ ਪਹਿਲੀ ਪੌੜੀ ਮਹਾਂਮੰਤਰ ਦੀ ਪ੍ਰਾਪਤੀ ਕਰਕੇ ਫਿਰ ਮੇਰੇ ਧੰਨ ਗੁਰੂ ਨਾਨਕ ਦਾਤਾ ਜੀ ਨੇ ਇਡਲੀ ਕਮਾਈ ਕੀਤੀ। ਕੋਈ ਉਤਸਾਹ ਹੀ ਸੀ ਆਪ ਨਾਰਾਇਣ ਕਲਾ ਹਰ ਜਗ ਨੇ ਪਰ ਨਿਰਗੁਣ ਤੋਂ ਸਰਗੁਣ ਬਣ ਕੇ ਦੁਨੀਆਂ ਨੂੰ ਤਾਰਨ ਵਾਸਤੇ ਆਏ, ਕਮੀ ਨਹੀਂ ਸੀ ਪਰ ਬਾਬਾ ਜੀ ਵਚਨ ਕਰਦੇ ਸਨ ਇਸ ਵਾਸਤੇ ਸਤਿਗੁਰੂ ਜੀ ਨੇ ਕਮਾਈ ਕੀਤੀ ਕਿਉਂਕਿ ਦੁਨੀਆਂ ਨੂੰ ਉਪਦੇਸ਼ ਦੇਣਾ ਸੀ ਕਿ ਭਾਈ ਕਮਾਈ ਕਰੋਗੇ ਤਾਂ ਗੱਡੀ ਬਾਤੀ ਕਦੇ ਰਹੋਗੇ। ਅੱਜ ਕੱਲ੍ਹ ਵੀ ਤੂੰ ਕਹਿ ਰਹੀ ਦੁਨੀਆ ਚਾਹੁੰਦੀ ਕਿ ਕਰਨਾ ਕੁਝ ਨਾ ਪਏ, ਐਵੇਂ ਰੱਬ ਇਹੋ ਜਿਹੇ ਰਹਿਬਰ ਵੀ ਬੜੇ ਪੈਦਾ ਹੋਇਆ ਹੈ ਕਿ ਸਾਰੀ ਸ੍ਰਿਸ਼ਟੀ ਦੇ ਮਾਲਕ ਨੂੰ ਵਰ ਕਰਨਾ, ਇਹ ਵੀ ਬੜਾ ਗਿਆਨ ਨਾ ਕਦੀ ਹੁੰਦੀ ਸਪਨਾ ਸਰਦਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਸਾਹਿਬਾਂ ਨੇ ਕਮਾਈ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਪਹਿਲਾ ਬਾਬੇ ਪਾਇਆ ਬਖਸ਼ ਨਰੀ ਬਖਸ਼ ਕਿਹਦੇ ਵਾਸਤੇ? ਪਹਿਲੀ ਸਾਹਿਬ ਸਾਡੇ ਵਾਸਤੇ, ਬਾਪੂ ਦਾ ਸਾਰਾ ਖਜ਼ਾਨਾ ਪੁੱਤਰਾਂ ਵਾਸਤੇ ਤੇ ਨੈਤ ਪੁੱਤਰ ਸੰਭਾਲਣੇ ਨਲੈਤ ਨਹੀਂ ਸੰਭਾਲਣੇ, ਖਜ਼ਾਨਾ ਸਾਰਾ ਬਾਪੂ ਦਾ ਬੱਚਿਆਂ ਵਾਸਤੇ। ਆਪਣੇ ਬਾਪੂ ਵਾਹਿਗੁਰੂ ਤੋਂ ਅਕਾਲ ਪੁਰਖ ਸਾਹਿਬਾਂ ਨੇ ਜੋ ਦਾਤ ਲਿਆ ਸੀ ਭਾਈ ਸਾਹਿਬ ਜੀ ਲਿਖਦੇ

0: ਸੋ ਕਪਤਾ ਵਿੱਚ ਨਦੀਆਂ ਦੀ ਸੰਭਾਲ ਸਾਈ ਕਾਲ ਕਮਾਉਣੀ ਤੋਂ ਛੋਟੀ ਤਨੇ ਪਾਸ ਨਾਨਕੇ ਸ਼ਿਵਾਲੀ ਹੁਣ ਬਿਨਾ ਯਾ ਸੋ ਕਰੇ ਜੇ ਫਿਰ ਜਾ ਸੋ ਪੁੱਤਰਾ ਆਮ ਸਿਵਾ ਹੈ ਗੁਰੂ
1: ਅਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਜੀ ਦੀ ਮਹਾਂ ਬਖਸ਼ਿਸ਼ ਦੁਆਰਾ ਆਪ ਜੀ ਦੇ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਸਭ

ਦੋ ਸੋਨੇ ਦੇ ਪੈਸੇ ਦਿੱਤੇ, ਆਖਿਆ ਜਾ ਇੱਕ ਪੈਸੇ ਦਾ ਝੂਠ ਲੈ ਕੇ ਆ, ਇੱਕ ਪੈਸੇ ਦਾ ਸੱਚ ਲੈ ਕੇ ਆ। ਮਰਦਾਨਾ ਬਾਜ਼ਾਰ ਵਿੱਚ ਪੁੱਛਦਾ ਫਿਰਦਾ, ਭਾਈ ਇੱਕ ਪੈਸੇ ਦਾ ਸੱਚ ਚਾਹੀਦਾ ਤੇ ਇੱਕ ਪੈਸੇ ਦਾ ਝੂਠ ਚਾਹੀਦਾ। ਕਈ ਅਨਭੋਲ ਮਨੁੱਖ ਅਗਿਆਨੀ ਪੁਰਸ਼ ਮਾਹੌਲ ਵੀ ਕਰਦੇ ਹਨ, ਭਾਈ ਐਸੀ ਵਸਤੂ ਕਦੀ ਬਾਜ਼ਾਰਾਂ ਵਿੱਚ ਵਿਕੀਆਂ ਤੇ ਫਿਰ ਇਹ ਹੈ ਹੀ ਕੀ, ਝੂਠ ਕੀ ਹੈ ਤੇ ਸੱਚ ਕੀ ਹੈ ਇਹ ਕੌਣ ਦੱਸ ਸਕਦਾ। ਤਾਂ ਇੱਕ ਜਿਸ ਮਨੁੱਖ ਦੇ ਪੂਰਵਲੇ ਕਰਮ ਭਗਤੀ ਭਾਵ ਨਾਲ ਭਰਪੂਰ ਸਨ, ਇਸ ਦਾ ਨਾਮ ਸੀ ਮੂਲ ਚੰਦ। ਉਹਦੇ ਪਾਸ ਜਦੋਂ ਮਰਦਾਨਾ ਗਿਆ, ਆਖਿਆ ਕੀ ਚਾਹੀਦਾ, ਤਾਂ ਮਰਦਾਨੇ ਆਖਿਆ ਬਈ ਇੱਕ ਪੈਸੇ ਦਾ ਸੱਚ ਚਾਹੀਦਾ, ਇੱਕ ਪੈਸੇ ਦਾ ਝੂਠ ਚਾਹੀਦਾ। ਤਾਂ ਮੂਲ ਚੰਦ ਨੇ ਇੱਕ ਕਾਗਜ਼ ਤੇ ਲਿਖ ਦਿੱਤਾ, ਮਰਨਾ ਸੱਚ ਹੈ, ਔਰ ਇੱਕ ਕਾਗਜ਼ ਤੇ ਲਿਖ ਦਿੱਤਾ ਜਿਉਣਾ ਝੂਠ ਹੈ। ਜੇ ਕੋਈ ਕਹਿੰਦਾ ਮੈਂ ਸਦਾ ਰਹੀ ਸੰਸਾਰ ਵਿੱਚ ਰਹਿਣਾ, ਇਹਦੇ ਵਰਗਾ ਝੂਠ ਨਹੀਂ। ਤੇ ਜੇ ਕੋਈ ਕਹਿੰਦਾ ਭਾਈ ਇਹ ਪਤਾ ਨਹੀਂ ਕਿਸ ਵੇਲੇ ਅਕਾਲ ਪੁਰਖ ਦਾ ਸੱਦਾ ਆ ਜਾਵੇ, ਹਮ ਆਦਮੀ ਹਾਂ ਇੱਕ ਦਮੀ, ਤੇ ਜਾਣਾ ਪਵੇਗਾ। ਇਹ ਸਰੀਰ ਤਾਂ ਮਿੱਥਿਆ ਹੈ, ਇਹ ਤਾਂ ਇੱਕ ਦਿਨ ਮਿੱਟੀ ਦੀ ਢੇਰੀ ਹੋਣਾ ਹੀ ਹੈ। ਜੇ ਕੋਈ ਕਹਿੰਦਾ ਬਈ ਇਹ ਸਰੀਰ ਮਿੱਟੀ ਦੀ ਢੇਰੀ ਹੋਣਾ ਹੈ, ਇਹਦੇ ਵਰਗਾ ਕੋਈ ਸੱਚ ਨਹੀਂ। ਤੋ ਜਿਉਣਾ ਝੂਠ ਹੈ, ਮਰਨਾ ਸੱਚ ਹੈ। ਇਸੇ ਲਈ ਹਜ਼ੂਰ ਕਹਿੰਦੇ ਅੰਨਾ ਭਾਈ ਇਹ ਮਨੁੱਖਾ ਜਨਮ ਜਪ ਜਪ ਕੇ ਸਫਲ ਕਰ ਲੋ, ਪਤਾ ਨਹੀਂ ਦਰਗਾਹ ਤੋਂ ਕਦੋਂ ਸਦਾ ਆ ਜਾ।

ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਬਾਈ ਮਨੁੱਖਾ ਜਨਮ ਨੂੰ ਸਫਲ ਕਰਨ ਲਈ। ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਵਾ ਅੰਧੇ ਜੀਵਣਾ ਵਿਚਾਰ ਐ ਅੰਧੇ ਅਗਿਆਨੀ ਮਨੁੱਖ ਆਪਣਾ ਜੀਵਨ ਵਿਚਾਰ ਤਾਂ ਸਹੀ ਕਿਤਨੇ ਕੁ ਦਿਨ ਤੂੰ ਰਹਿ ਜਾਏਗਾ। ਜਿਨ੍ਹਾਂ ਸੁੱਖਾਂ ਦੇ ਮਗਰ ਤੂੰ ਭਜਿਆ ਫਿਰਦੇ ਹੈ ਇਹ ਅਵਲ ਤਾਂ ਕਿਸੇ ਇੱਕ ਕੋਲ ਰਹਿੰਦੇ ਨਹੀਂ। ਜੇ ਤੇਰੇ ਪਾਸ ਕੋਈ ਸੁੱਖ ਕੋਈ ਚਾਰ ਕੌਡੀਆਂ ਕੋਈ ਮਹਿਲ ਮਾੜੀਆਂ ਰਹਿ ਵੀ ਗਈਆਂ ਤਾਂ ਤੂੰ ਕਿਤਨਾ ਕੁ ਚਿਰ ਰਵੇਗਾ। ਤੈਨੂੰ ਤਾਂ ਜਾਣਾ ਹੀ ਪੈਣਾ ਤੇ ਉੱਥੇ ਭਾਈ ਉਹਨਾਂ ਦੀ ਪੁੱਛ ਹੁੰਦੀ ਹੈ ਜੋ ਜਪ

ਸੰਸਾਰ ਨੂੰ ਤਰਦੇ ਹੋਏ ਇੱਕ ਰਮਨੀਕ ਥਾਂ ਤੇ ਆਪ ਰੋਜ ਨਿਤਾ ਪ੍ਰਤੀ ਦੀਵਾਨ ਸਜਾਉਂਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਨਿਹਾਲੋ ਨਿਹਾਲ ਆਪਣਾ ਜੀਵਨ ਸਫਲ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਇੱਕ ਬੱਚਾ ਆ ਕੇ ਬੜੇ ਪਿਆਰ ਦੇ ਨਾਲ ਚੌਕੜੀ ਮਾਰ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਪਵਿੱਤਰ ਕੀਰਤਨ ਸੁਣ ਕੇ ਗਦ ਗਦ ਹੁੰਦਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਬੱਚੇ ਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਛੋਟੇਰੀ ਉਮਰ ਵਿੱਚ ਇਸ ਨੂੰ ਕਿਤਨੀ ਚੰਗੀ ਲੱਗਣ ਹੈ। ਇਸ ਬੱਚੇ ਨੇ ਜਦੋਂ ਸਮਾਪਤੀ ਹੋਣੀ ਤੇ ਫਿਰ ਚੁੱਪ ਕਰਕੇ ਚਲੇ ਜਾਣਾ ਤਾਂ ਮਰਦਾਨੇ ਨੂੰ ਹਜ਼ੂਰ ਨੇ ਕਿਹਾ ਬਈ ਜਦ ਇਹ ਬੱਚਾ ਜਾਣ ਲੱਗੇ ਇਸ ਨੂੰ ਰੋਕ ਲੈਣਾ, ਇਹਦੇ ਕੋਲੋਂ ਕੁਝ ਪੁੱਛਣਾ ਚਾਹੁੰਦੇ। ਅੱਜ ਸਤਸੰਗ ਦੀ ਸਮਾਪਤੀ ਹੋਈ, ਭੋਗ ਪਿਆ ਕੀਰਤਨ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਬੱਚੇ ਨੂੰ ਆਪਣੇ ਪਾਸ ਬੁਲਾਇਆ, ਆਖਿਆ ਬੇਟਾ ਤੇਰੀ ਉਮਰ ਤਾਂ ਛੋਟੀ ਹੈ ਪਰ ਸਿਮਰਨ ਵਾਲੇ ਪਾਸੇ ਤੇਰੀ ਲਗਨ ਕਿਵੇਂ ਲੱਗੀ ਹੈ। ਤਾਂ ਇਸ ਬੱਚੇ ਨੇ ਦੱਸਿਆ ਗਰੀਬ ਨਿਵਾਜ, ਇੱਕ ਮੇਰਾ ਦਾ ਜ਼ਿਕਰ ਹੈ, ਮੇਰੀ ਮਾਂ ਆਟਾ ਗੁੰਨ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਤੂੰ ਅੱਗ ਬਾਲ ਲੈ ਤੇ ਛੇਤੀ ਨਾਲ ਪ੍ਰਸ਼ਾਦ ਤਿਆਰ ਹੋ ਜਾਵੇਗਾ। ਮੈਂ ਅਣਜਾਣ ਸਾਂ, ਮੈਂ ਵੱਡੀਆਂ ਲੱਕੜਾਂ ਪਹਿਲਾਂ ਬਾਲਣ ਦਾ ਯਤਨ ਕੀਤਾ ਤਾਂ ਨਹੀਂ ਬਲੀਆਂ, ਤਾਂ ਮਾਂ ਨੇ ਆਖਿਆ ਪਹਿਲਾਂ ਛੋਟੀਆਂ ਲੱਕੜਾਂ ਬਲਦੀਆਂ ਹਨ ਫਿਰ ਵੱਡੀਆਂ ਨੂੰ ਅੱਗ ਲੱਗਦੀ ਹੈ। ਜਾਂ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਤਾਂ ਉਹ ਪਹਿਲਾਂ ਹੀ ਸੜ ਕੇ ਸੁਆਹ ਹੋ ਗਈਆਂ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗੀ ਤਾਂ ਮੈਨੂੰ ਗਿਆਨ ਹੋ ਗਿਆ ਕਿ ਮੈਂ ਵੀ ਤਾਂ ਸਭ ਤੋਂ ਛੋਟਾ ਹਾਂ ਤੇ ਹੋ ਸਕਦਾ ਹੈ ਪਹਿਲਾਂ ਕਾਲ ਮੈਨੂੰ ਹੀ ਝਪਟ ਮਾਰ ਦੋ ਤੇ ਕਿਉਂ ਨਾ ਜਿਤਨੇ ਕੁ ਸਵਾਸ ਪਰਮੇਸ਼ਰ ਨੇ ਦਿੱਤੇ ਹਨ ਉਹਨਾਂ ਨੂੰ ਜਪ ਜਪ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸੇਵਾ ਕਰਕੇ ਸਫਲ ਕਰ ਲਵਾਂ। ਇਹ ਬਚਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣੇ ਤਾਂ ਇਸ ਬੱਚੇ ਨੂੰ ਆਪਣੇ ਗੱਲ ਨਾਲ ਲਾ ਲਿਆ, ਬੱਚੇ ਦੇ ਕਪਾਟ ਖੁੱਲ ਗਏ। ਕਿਉਂਕਿ ਇਹ ਪ੍ਰਤੀਤ ਉਹਨਾਂ ਨੂੰ ਹੀ ਹੁੰਦਾ ਨਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ। ਮਨਮੁਖ ਤਾਂ ਖਾਣਾ ਪੀਣਾ ਹੱਸਣਾ ਸੌਣਾ, ਮਨਮੁਖ ਨੂੰ ਤਾਂ ਚਾਰ ਗੱਲਾਂ ਚੇਤੇ ਹਨ, ਵਿਸਰ ਗਿਆ ਹੈ ਮਰਨਾ। ਸਿਮਰਨ ਵਿੱਚ ਉਹੀ ਜੁੜਦੇ ਹਨ ਜਿਨ੍ਹਾਂ ਨੂੰ ਮੌਤ ਯਾਦ ਹੈ। ਇਸ ਲਈ ਹਜ਼ੂਰ ਬਖਸ਼

ਤਾਂ ਕਹਿਣ ਲੱਗਾ ਫਿਰ ਮੇਰੀ ਇੱਕ ਮੰਗ ਹੈ ਕਿ ਮੇਰੀ ਕਬਰ ਤੇ ਲਿਖ ਦੇਣਾ ਕਿ ਮੈਂ ਸਾਰੇ ਜੀਵਨ ਦੇ ਪਲ ਛਿੰਨ ਕਮਾਈ ਵਿੱਚ ਧਨ ਇਕੱਠੇ ਕਰਨ ਵਿੱਚ ਲਾ ਦਿੱਤੇ ਤੇ ਸਾਰੇ ਜੀਵਨ ਦੀ ਕਮਾਈ ਦੇ ਬਦਲੇ ਮੈਨੂੰ ਇੱਕ ਸਵਾਸ ਵੀ ਨਹੀਂ ਮਿਲਿਆ ਮੁੱਲ। ਇਸ ਤੋਂ ਭਾਵ ਹੈ ਕਿ ਜਿਤਨੇ ਅਮੋਲਕ ਸਵਾਸ ਹੀਰਿਆਂ ਲਾਲਾਂ ਤੋਂ ਵੀ ਮਹਿੰਗੇ ਮੈਂ ਜਪ ਜਪ ਕੇ ਸਫਲ ਕਰਨੇ ਸੀ ਮੈਂ ਵਿਅਰਥ ਗਵਾ ਦਿੱਤੇ ਕਿਉਂਕਿ ਹਮ ਆਦਮੀਆਂ ਇੱਕ ਦਮੀ ਪਤਾ ਨਹੀਂ ਅਖੀਰਲਾ ਸਵਾਸ ਕਦੋਂ ਆਵੇ ਬਾਈ। ਜੇ ਸਵਾਸ ਦੇ ਨਾਲ ਤੂੰ ਜਪਿਆ ਹੋਵੇਗਾ ਉਹ ਸਵਾਸ ਤੇਰਾ ਦਰਗਾਹ ਵਿੱਚ ਕਬੂਲ ਹੋ ਜਾਵੇਗਾ। ਇਸ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ

ਤੇ ਜੇ ਆਪ ਬੋਲਣਾ ਚਾਹੁੰਦਾ ਹੈ ਤਾਂ ਪਰਮੇਸ਼ਰ ਦੀ ਭਗਤੀ ਕਰ, ਉਹਦਾ ਕੀਰਤਨ ਕਰ, ਉਹਦਾ ਜਸ ਕਰ, ਤਾਂ ਕਿ ਤੇਰਾ ਸੰਸਾਰ ਤੇ ਆਇਆ ਸਫਲ ਹੋ ਜਾਵੇਗਾ। ਇਸ ਲਈ ਜਬ ਲਗ ਦੁਨੀਆ ਰਹੀਏ ਨਾਨਕ, ਕਿਸ ਸੁਣੀਏ ਚੰਗਾ ਸੁਣੀਏ ਔਰ ਚੰਗਾ ਹੀ ਕਹੀਏ। ਮਿਥਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਜਿਨ੍ਹਾਂ ਨੂੰ ਇਹ ਚੰਗੇ ਗੁਣ ਪ੍ਰਾਪਤ ਹਨ ਭਾਈ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਸਫਲ ਹੋ ਜਾਵੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ

ਸੰਨ 1780 ਵਿੱਚ ਹੋਇਆ ਅਤੇ ਆਪ ਜੀ ਦਾ ਨਾਮ ਨਿਹਾਲ ਸਿੰਘ ਰੱਖਿਆ ਗਿਆ। ਕੁਝ ਸਮਾਂ ਪਾ ਕੇ ਆਪ ਜੀ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਸੰਗਤ ਵਿੱਚ ਰਹਿਣ ਕਰਕੇ ਨਾਮ ਸਿਮਰਨ ਵਿੱਚ ਜੁੱਟ ਗਏ ਅਤੇ ਇੱਥੇ ਆਪ ਜੀ ਦਾ ਨਾਮ ਗੁਰਮਰਿਆਦਾ ਅਨੁਸਾਰ ਭਗਵਾਨ ਸਿੰਘ ਰੱਖਿਆ ਗਿਆ। ਸੇਵਾ ਸਿਮਰਨ ਵਿੱਚ ਜੁਟੀ ਰਹਿਣ ਵਾਲੀ ਇਹ

0: ਇਸ ਸੀਡੀ ਦੇ ਸੰਗੀਤ ਉਹ ਯੋਧਿਆਂ ਤੇ ਸੂਰਮਿਆਂ ਨੂੰ ਪ੍ਰਣਾਮ ਕਰਦੇ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਸਿੱਖੀ ਤੇ ਨਿਸ਼ਾਵਰ ਕਰ ਦਿੱਤੀਆਂ ਨੇ। ਇਹ ਸਲਾਹ ਆਪਣੇ ਵੱਲੋਂ ਕਿ ਇਹ ਗਾਣਿਆਂ ਨੂੰ ਸ਼ਰਧਾ ਤੇ ਫਕਰ ਨਾ ਸੁਣਿਆ ਜਾਏ, ਕਿਸੇ ਮਹਿਖਾਨੇ ਜਸ਼ਨ ਜਾਂ ਕਲੱਬ ਤੇ ਨਾ ਵਜਾਉਣ ਦੀ ਕਿਰਪਾਲਤਾ ਕਰਨੀ।
1: The songs contained on this CD pay homage to the freedom fighters of the Sikh movement. We urge you to listen to the songs with pride and respect. Please refrain from playing at pubs, clubs, and gigs.

ਸਾਹਿਬ ਜਿੱਦਾਂ ਤੁਹਾਨੂੰ ਪਤਾ ਲੱਗੇ ਕਿ ਚਾਰ ਦੀਵਾਰੀ ਦੇ ਅੰਦਰ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਗੌਰਮੈਂਟ ਨੇ, ਉਹਦੇ ਦਾਸਰੂਪ ਨੂੰ ਪੁੱਛਣ ਦੀ ਲੋੜ ਨਹੀਂ, ਨਾ ਕਿਸੇ ਹੋਰ ਲੀਡਰ ਦੀ ਰਾਏ ਲੈਣ ਦੀ ਲੋੜ ਨਹੀਂ। ਉਹਦੇ ਥਾਵਾਂ ਥਾਵਾਂ ਤੇ ਪਿੰਡਾਂ ਤੇ ਸ਼ਹਿਰਾਂ ਵਿਚ ਜੋ ਸਤਿਗੁਰੂ ਗ੍ਰੰਥ ਸਾਹਿਬ ਦਾ ਨਿੰਦਕ ਹੈ ਤੇ ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਵਾਲਾ ਤੇ ਲੁੱਟੇ ਜਾਣ ਤੋਂ ਖੁਸ਼ ਹੋਣ ਵਾਲਾ ਤੇ ਜਿਹੜਾ ਪਾਠ ਚੁਕਾਉਣ ਵਾਲਾ ਉਹਨੂੰ ਥਾਵਾਂ ਥਾਵਾਂ ਤੇ ਸੋਚ ਕਾਦੇ ਅੱਗੇ ਬੇਨਤੀ ਹੈ ਤੁਹਾਡਾ ਕਰਨਾ ਚਾਹੁੰਦਾ।